0: This is FM 101.
1: You are listening FM 101. Tune into the one above. One above.
2: We will be right back after a short break. Stay tuned.
3: ਪ੍ਰੋਗਰਾਮ ਸੁਣਨ ਵਾਲੇ ਤੇ ਮੇਲਸ ਤੇ SMS ਲਿਖਣ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਸਲਾਮ ਪੇਸ਼ ਕਰਦੀ ਹੈ। ਸੋਹਣੇ ਭੈਣ ਭਰਾ, ਸਾਡੇ ਦਰਮਿਆਨ ਬੇਸ਼ੁਮਾਰ ਐਸੇ ਲੋਕ ਨੇ ਜਿਹੜੇ ਬਹੁਤ ਅਰਸੇ ਤੋਂ ਬਿਮਾਰੀਆਂ ਦੀ ਤਕਲੀਫ ਬਰਦਾਸ਼ਤ ਕਰ ਰਹੇ ਨੇ ਅਤੇ ਉਹਨਾਂ ਨੂੰ ਕਿਸੇ ਇਲਾਜ ਤੋਂ ਆਰਾਮ ਹੀ ਨਹੀਂ ਆਇਆ। ਵਾਸਤੇ ਐਸੇ ਨੇ ਜਿਹੜੇ ਬਿਮਾਰੀ ਦੇ ਬਾਵਜੂਦ ਬਰ ਵਕਤ ਇਲਾਜ ਨਹੀਂ ਕਰਵਾਉਂਦੇ। ਇਹਦੇ ਇਲਾਵਾ ਐਸੇ ਮਰੀਜ਼ ਵੀ ਮੌਜੂਦ ਨੇ ਜਿਹੜੇ ਘਰੇਲੂ ਟੋਟਕਿਆਂ 'ਤੇ ਅਮਲ ਕਰਕੇ ਆਪਣੀਆਂ ਬਿਮਾਰੀਆਂ ਨੂੰ ਮਜ਼ੀਦ ਪੇਚੀਦਾ ਕਰ ਲੈਂਦੇ ਨੇ। ਸੋਹਣੇ ਭੈਣ ਭਰਾਓ, ਯਾਦ ਰੱਖੋ ਕਿ ਅਗਰ ਤੁਸੀਂ ਤੰਦਰੁਸਤ ਹੋ ਤਾਂ ਹਰ ਨਿਮਤ ਨੂੰ ਇੰਜੋਏ ਕਰੋਗੇ। ਲਿਹਾਜ਼ਾ ਆਪਣੀ ਬਿਮਾਰੀ 'ਤੇ ਹਮੇਸ਼ਾ ਨਜ਼ਰ ਰੱਖੋ। ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ। ਹੁਣ ਤੁਸੀਂ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਕਿਸੇ ਵੀ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਮਿਲ ਸਕਦੇ ਹੋ। ਸੋਹਣੇ ਭੈਣ ਭਰਾ, ਹਮੇਸ਼ਾ ਵਾਂਗੂ ਤੁਹਾਡੀ ਮੇਲਸ ਔਰ SMS ਦਾ ਜਵਾਬ ਦੇਣ ਲਈ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਬੈਨ ਅਲਾਕਵਾਮੀ ਸ਼ੋਹਰਤ ਯਾਫਤਾ ਅਤੇ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਇਸ ਵੇਲੇ ਤਸ਼ਰੀਫ ਲਿਆ ਚੁੱਕੇ ਨੇ ਅਤੇ ਆਓ ਫਿਰ ਮਿਲਨੇ ਆ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ ਆਮਦੀਦ ਤੇ ਜੀ ਆਇਆਂ ਨੂੰ।
4: ਸਾਮਾ ਜੀ, ਇਸਤਕਬਾਲੀਆ ਜੁਮਲੇ ਦਾ ਬਹੁਤ ਬਹੁਤ ਸ਼ੁਕਰੀਆ
3: ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਸਾਡਾ ਪ੍ਰੋਗਰਾਮ ਦਾ ਤੁਹਾਨੂੰ ਪਤਾ ਹੀ ਹੁੰਦਾ, ਸਾਡੇ ਪ੍ਰੋਗਰਾਮ ਦਾ ਇੱਕ ਸੈਗਮੈਂਟ ਵੀ ਹੁੰਦਾ ਜਿਸ 'ਚ ਮੈਂ ਮੇਲਸ ਔਰ SMS ਪੜ੍ਹਨੀ ਹਾਂ
4: ਜੀ ਜੀ,
3: ਅਤੇ ਹੁਣ ਇਸ ਤਰ੍ਹਾਂ ਕਰਨੇ ਕਿ ਅਸੀਂ ਟਾਈਮ ਤੈਪ ਕੀਤੇ ਬਗੈਰ ਉੱਧਰ ਚੱਲਦੇ ਹਾਂ, ਤਾਂ ਸਭ ਤੋਂ ਪਹਿਲੀ ਜਿਹੜੀ ਮੇਲ ਆਈ ਹੈ ਉਹ ਮੈਂ ਪੜ੍ਹਨੀ ਆ, ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀਆਂ ਨੇ। ਫਰਮਾਉਂਦੀਆਂ ਨੇ ਕਿ ਮੇਰੇ ਵਾਲ ਬਹੁਤ ਕਮਜ਼ੋਰ ਨੇ, ਕੰਘੀ ਜਾਂ ਬਰਸ਼ ਕਰਨ ਨਾਲ ਵਾਲ ਜਿਹੜੇ ਜੜ੍ਹਾਂ ਤੋਂ ਟੁੱਟਦੇ ਨੇ ਅਤੇ ਬਹੁਤ ਹੀ ਰਫ ਪੁਰਬਰੇ ਤੇ ਖੜਦਰੇ ਸਿਕਰੀ ਬਹੁਤ ਏ, ਜਿਹੜੇ ਕੰਘੀ ਨਾਲ ਉਖੜ ਜਾਂਦੇ ਨੇ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
4: ਭੈਣ ਜੀ, ਵਾਲਾਂ ਦੀ ਖਰਾਬੀ ਚ ਖੁਰਾਕ ਦਾ ਕਿਰਦਾਰ ਵੀ ਹੁੰਦਾ ਏ, ਯਾਨੀ ਅਗਰ ਤੁਹਾਡੀ ਖੁਰਾਕ ਵਿੱਚ ਤਮਾਮ ਜ਼ਰੂਰੀ ਗਜ਼ਾਈ ਇਜ਼ਾ ਸ਼ਾਮਲ ਨਹੀਂ ਤੇ ਤੁਹਾਡੇ ਵਾਲ ਖਰਾਬ ਹੋ ਜਾਣਗੇ। ਲਿਹਾਜ਼ਾ ਤੁਸੀਂ ਫਲ, ਸਬਜ਼ੀ, ਦੁੱਧ, ਦਹੀਂ, ਮੱਛਲੀ, ਮੁਰਗੀ ਤੇ ਗੋਸ਼ਤ ਜ਼ਰੂਰ ਇਸਤੇਮਾਲ ਕਰੋ। ਇਲਾਜ ਦੇ ਹਵਾਲੇ ਨਾਲ ਹਮੇਸ਼ਾ ਯਾਦ ਰੱਖੋ ਕਿ ਅੱਲਾ ਦੀ ਪੈਦਾ ਕਰਦਾ ਜੜੀ ਬੂਟੀਆਂ ਦੇ ਸਵਾ ਕੋਈ ਵੀ ਚੀਜ਼ ਵਾਲਾਂ ਲਈ ਮੁਫੀਦ ਨਹੀਂ ਹੋ ਸਕਦੀ। ਲਿਹਾਜ਼ਾ ਕੈਮੀਕਲ ਅਮੇਜ਼ ਸ਼ੈਂਪੂਸ, ਹੇਅਰ ਆਇਲ ਤੇ ਹੇਅਰ ਟਾਨਿਕ ਵਗੈਰਾ ਬਿਲਕੁਲ ਇਸਤੇਮਾਲ ਨਾ ਕਰੋ। ਮੇਰੀ ਭੈਣ, ਮੈਂ 35 ਸਾਲ ਤੋਂ ਇੱਕ ਖਾਸ ਹਰਬਲ ਆਇਲ ਤਿਆਰ ਕਰਨਾ, ਮੈਂ ਇਹ ਆਇਲ ਤੁਹਾਨੂੰ ਵੀ ਪਾਰਸਲ ਕਰ ਰਿਹਾ ਵਾਂ। ਇਹ ਆਪਣੀ ਖਾਸ ਸਲਾਹੀਅਤ ਦੀ ਬਦੌਲਤ ਮਸਾਮਾਤ ਵਿੱਚ ਫੌਰਨ ਜਜ਼ਬ ਹੋ ਜਾਂਦਾ ਹੈ ਤੇ ਵਾਲਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਤੱਕ ਪਹੁੰਚਦਾ ਹੈ ਤੇ ਆਪਣੀ ਤਸੀਰ ਦੇ ਜ਼ਰੀਏ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਕੇ ਵਾਲਾਂ ਦੀ ਭਰਪੂਰ ਅਫਜ਼ਾਇਸ਼ ਕਰਦਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਬਿਲਕੁਲ ਸਾਫ਼ ਹੋ ਜਾਏਗੀ ਤੇ ਇਨਸ਼ਾਅੱਲਾ ਵਾਲ ਬਹੁਤ ਸਿਲਕੀ, ਨਰਮ, ਮੁਲਾਇਮ ਤੇ ਚਮਕਦਾਰ ਹੋ ਜਾਣਗੇ। ਤੁਸੀਂ ਇਹ ਆਇਲ ਇਸਤੇਮਾਲ ਕਰੋ, ਅੱਲਾ ਬਿਹਤਰੀ ਕਰੇਗਾ
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਇਹਦੇ ਨਾਲ ਤੇ ਯਕੀਨਨ ਵਾਲ ਜਿਹੜੇ ਨੇ ਖੂਬਸੂਰਤ, ਲੰਮੇ ਤੇ ਸਿਲਕੀ, ਸ਼ਾਈਨੀ ਹੋ ਜਾਣਗੇ। ਇਹ ਸਾਇਮਾ ਦੀ ਤਸਦੀਕ ਜਿਹੜੀ ਨਾ ਸ਼ੁਦਾ ਗੱਲ ਹੈਗੀ ਸੁਲੇਮਾਨ ਸਾਹਿਬ, ਮਤਲਬ ਔਰਤ ਹੋਵੇ ਜਾਂ ਮਰਦ, ਹਰ ਸ਼ਖਸ ਆਪਣੇ ਵਾਲਾਂ ਨੂੰ ਖੂਬਸੂਰਤ ਵੇਖਣਾ ਚਾਹੁੰਦਾ ਹੈ।
4: ਜੀ ਬਿਲਕੁਲ, ਉਹ ਇਸ ਲਈ ਸਹਿਮਾ ਜੀ ਕਿ ਵਾਲ ਜਵਾਨੀ ਦਾ ਇਜ਼ਹਾਰ ਕਰਦੇ ਨੇ, ਤੇ ਅੱਲਾ ਨਾ ਕਰੇ ਜਿਨ੍ਹਾਂ ਲੋਕਾਂ ਦੇ ਵਾਲ ਬਿਲਕੁਲ ਸਾਫ਼ ਹੋ ਜਾਂਦੇ ਨੇ ਉਹ ਆਪਣੀ ਉਮਰ ਤੋਂ 10 ਸਾਲ ਜ਼ਿਆਦਾ ਨਜ਼ਰ ਆਉਂਦੇ ਨੇ,
3: ਬਿਲਕੁਲ,
4: ਯਾਨੀ ਕਬਲ ਇਸ ਵਕਤ ਬੁੱਢੇ ਨਜ਼ਰ ਆਉਂਦੇ ਨੇ।
3: ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ, ਇਹ ਤੇ ਹੈ ਵੇ। ਸੁਲੇਮਾਨ ਸਾਹਿਬ, ਅਗਲਾ ਐਸ ਐਮ ਆਰ ਹਾਜ਼ਰ ਹੈ ਜਿਹੜਾ ਮੁਬੱਸ਼ਰ ਹਨੀਫ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਇਹਦੇ ਇਲਾਜ ਬਾਰੇ ਤੁਹਾਡੀ ਰਹਿਨਮਾਈ ਦਾ ਤਲਬਗਾਰ ਹਾਂ। ਸੁਲੇਮਾਨ ਸਾਹਿਬ, ਇਹ ਗੱਲ ਦਰੁਸਤ ਹੈ, ਜੇ ਇਸ ਬਿਮਾਰੀ ਦਾ ਕੋਈ ਮੁਸਤਕਿਲ ਇਲਾਜ ਹੈ ਤੇ ਮੈਨੂੰ ਜ਼ਰੂਰ ਆਗਾਹ ਕਰੋ ਤਾਂ ਕਿ ਮੈਂ ਇਲਾਜ ਕਰਵਾ ਸਕਾਂ।
4: ਮੁਬੱਸ਼ਰ ਭਾਈ, ਮੈਂ ਤੁਹਾਨੂੰ ਕੀ ਦੱਸਾਂ ਕਿ ਇਸ ਬਿਮਾਰੀ ਦਾ ਕਾਮਯਾਬ ਇਲਾਜ ਹੈ ਕਿ ਨਹੀਂ। ਤੁਹਾਨੂੰ ਤੇ ਤੁਹਾਡੇ ਦੋਸਤ ਨੇ ਵੀ ਦੱਸ ਦਿੱਤਾ ਹੈ ਤੇ ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਮਕਿਨ ਹੋਇਆ ਹੈ, ਜਿਹਨੇ ਨਬਾਤਾਤ ਦੀ ਸ਼ਕਲ ਵਿੱਚ ਸਾਨੂੰ ਇੱਕ ਅਜ਼ੀਮ ਤੇ ਸ਼ਫਾ ਨਾਲ ਭਰਪੂਰ ਨਿਮਤ ਅਤਾ ਕੀਤੀ। ਮੇਰੇ ਭਾਈ, ਤੁਸੀਂ ਰੱਬ ਤੇ ਭਰੋਸਾ ਰੱਖੋ ਤੇ ਵਕਤ ਜ਼ਾਇਆ ਕੀਤੇ ਬਗੈਰ ਆਪਣੀ ਵਾਈਫ ਦਾ ਇਲਾਜ ਕਰਾਓ, ਇਨਸ਼ਾਅੱਲਾ ਸਿਹਤਯਾਬੀ ਹੋਵੇਗੀ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਭਾਈ ਜੀ। ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਸਾਡੇ ਪ੍ਰੋਡਿਊਸਰ ਸਾਹਿਬ ਦੱਸ ਰਹੇ ਨੇ ਕਿ ਸ਼ਾਰਟ ਬ੍ਰੇਕ ਹੈ ਨਿੱਕੀ ਜਿਹੀ ਇੱਕ, ਉਹ ਅਸੀਂ ਲੈਂਦੇ ਹਾਂ। ਤੁਸੀਂ ਜ਼ਰਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਫੋਨ ਨੰਬਰ ਅਤੇ ਐਡਰੈਸ ਦੱਸਦੇ ਚੱਲਾਂ।
4: ਜੀ ਠੀਕ।
3: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖੋ ਅਤੇ ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਫੌਰਨ ਹੀ ਇਲਾਜ ਵੱਲ ਤਵੱਜੋ ਕਰੋ। ਅਤੇ ਸਾਇਮਾ ਦਾ ਮਸ਼ਵਰਾ ਹੈ ਕਿ ਕਾਮਯਾਬ ਇਲਾਜ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ
4: ਜੀ, ਜੀ
3: ਸਾਡੀ ਅਗਲੀ ਮੇਲ ਜਿਹੜੀ ਹੈ ਉਹ ਲਿਖੀਏ ਨੁਮਾਨ ਕੁਰੈਸ਼ੀ ਸਾਹਿਬ ਨੇ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ ਮੇਰੀ ਬਿਮਾਰੀ ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ। ਮੇਰੀ ਲੱਤਾਂ, ਕਮਰ ਅਤੇ ਸਾਰੇ ਜਿਸਮ ਦਰਦ ਕਰਦਾ ਹੈ। ਥੱਕਣ ਇੰਨੀ ਜ਼ਿਆਦਾ ਹੈ ਕਿ ਮੈਂ ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਨਜ਼ਰ ਕਮਜ਼ੋਰ ਹੋ ਰਹੀ ਹੈ, ਵਾਲ ਝੜਦੇ ਨੇ ਅਤੇ ਸੁਸਤੀ ਰਹਿੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਮੇਰੀ ਤਫਸੀਲੀ ਜਿਹੜੀ ਮੇਲ ਪੜ੍ਹ ਕੇ ਅਤੇ ਮੇਰੇ ਲਈ ਕੋਈ ਖਾਸ ਦਵਾਈ ਪਾਰਸਲ ਕਰ ਦਿਓ, ਜਿਹਦੇ ਨਾਲ ਮੇਰੀ ਬਿਮਾਰੀ ਵੀ ਠੀਕ ਹੋ ਜਾਵੇ ਅਤੇ ਮੇਰੇ ਜਿਸਮ ਵਿੱਚ ਤਾਕਤ ਅਤੇ ਤਵਾਨਾਈ ਵੀ ਆ ਜਾਏ। ਬੜੀ ਮਿਹਰਬਾਨੀ
4: ਬੇਟਾ ਜੀ। ਫਿਕਰਮੰਦੀ ਇਹ ਹੋਣੀ ਚਾਹੀਦੀ ਹੈ ਕਿ ਫੌਰਨ ਇਲਾਜ ਹੋਵੇ, ਲੇਕਿਨ ਇਹ ਫਿਕਰਮੰਦੀ ਗੈਰ ਜ਼ਰੂਰੀ ਹੈ ਕਿ ਮੇਰੀ ਬਿਮਾਰੀ ਕਦੋਂ ਠੀਕ ਹੋਵੇਗੀ। ਬਰਖੁਦਾਰ ਅੱਲਾ ਦੀ ਜ਼ਾਤ ਹੀ ਸ਼ਫਾ ਦੇਣ ਵਾਲੀ ਹੈ, ਉਹ ਕਿਸੇ ਇਨਸਾਨ ਨੂੰ ਉਹਦੀ ਹਿੰਮਤ ਅਤੇ ਬਰਦਾਸ਼ਤ ਤੋਂ ਜ਼ਿਆਦਾ ਤਕਲੀਫ ਨਹੀਂ ਦਿੰਦੀ। ਲਿਹਾਜ਼ਾ ਤੁਸੀਂ ਇੰਨੇ ਜਜ਼ਬਾਤੀ ਨਾ ਹੋਵੋ, ਤੁਸੀਂ ਜਵਾਨ ਬੱਚੇ ਹੋ, ਇੰਨਾ ਡਿਪਰੈਸ਼ਨ ਅਤੇ ਮਾਯੂਸੀ ਠੀਕ ਨਹੀਂ, ਕਿਉਂਕਿ ਬਿਮਾਰੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਬਹਰਹਾਲ ਮੈਂ ਤੁਹਾਡੇ ਲਈ ਆਪਣੀ ਇੱਕ ਖਾਸ ਅਤੇ ਅਜ਼ਮੂਦਾ ਦਵਾਈ ਤਿਆਰ ਕੀਤੀ ਹੈ, ਜਿਹਦੇ ਨਾਲ ਅਲਹਮਦੁਲਿਲਾ ਤੁਹਾਡੇ ਵਰਗੇ ਬੇਸ਼ੁਮਾਰ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਤੁਸੀਂ ਪਾਬੰਦੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਆਰਾਮ ਆ ਜਾਏਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਜਨਾਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਪਰੇਸ਼ਾਨ ਅਤੇ ਡਿਪਰੈਸ ਹੋਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਹਾਡੀ ਬਿਮਾਰੀ ਦੇ ਮੁਤਾਬਿਕ ਤੁਹਾਨੂੰ ਦਵਾਈ ਮਿਲ ਜਾਏਗੀ। ਸੁਲੇਮਾਨ ਸਾਹਿਬ
4: ਜੀ, ਜੀ
3: ਬਾਸ ਲੋਕ ਤਾਂ ਬਿਮਾਰੀ ਦੀ ਵਜ੍ਹਾ ਨਾਲ ਇੰਨੇ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਦੁਨੀਆਂ ਦੀ ਹਰ ਸ਼ੈ ਬੁਰੀ ਲੱਗਦੀ ਹੈ।
4: ਜੀ ਬਿਲਕੁਲ, ਤੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਚ ਇਲਾਜ ਕਰਾਉਣਾ ਵੀ ਭੁੱਲ ਜਾਂਦੇ ਨੇ।
3: ਬਿਲਕੁਲ ਬਾਕੀ ਇਹੋ ਜਿਹੀ ਪਰੇਸ਼ਾਨੀ ਜਿਹੜੀ ਇਲਾਜ ਨੂੰ ਵੀ ਡਿਸਟਰਬ ਕਰ ਦੇਵੇ, ਉਹ ਕਾਬਲੇ ਪਰੇਸ਼ਾਨੀ ਹੈ।
4: ਜੀ
3: ਸੁਲੇਮਾਨ ਸਾਹਿਬ, ਜਿਹੜੀ SMS ਹੈ ਉਹ ਸਾਨੂੰ ਲਿਖਣ ਵਾਲੇ ਨੇ ਮੁਖਤਾਰ ਗੌਂਦਲ ਸਾਹਿਬ। ਤਹਿਰੀਰ ਕਰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਪਾਇਲਸ ਦਾ ਮਰੀਜ਼ ਹਾਂ, ਮੇਰੀ ਉਮਰ 42 ਸਾਲ ਹੈ, ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਵਾਇਆ ਸੀ, ਲੇਕਿਨ ਫਿਰ ਉਹ ਤਕਲੀਫ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਇੱਕ ਵਾਰੀ ਤਾਂ ਆਪਰੇਸ਼ਨ ਦੀ ਤਕਲੀਫ ਬਰਦਾਸ਼ਤ ਕਰ ਚੁੱਕਿਆ ਵਾਂ, ਲੇਕਿਨ ਦੂਜੀ ਵਾਰੀ ਹਿੰਮਤ ਨਹੀਂ। ਸੁਲੇਮਾਨ ਸਾਹਿਬ, ਜੇ ਇਹ ਬਿਮਾਰੀ ਆਪਰੇਸ਼ਨ ਦੇ ਬਗੈਰ ਠੀਕ ਹੋ ਸਕਦੀ ਹੈ ਤੇ ਮੇਰੇ ਲਈ ਪਾਰਸਲ ਕੋਈ ਦਵਾਈ ਕਰ ਦਿਓ, ਬੜੀ ਮਿਹਰਬਾਨੀ।
4: ਮੁਖਤਾਰ ਭਾਈ, ਮੈਂ ਤੁਹਾਨੂੰ ਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਤਿੱਬੀ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਬਿਮਾਰੀਆਂ ਨੂੰ ਦੂਰ ਕਰਦਾ ਹੈ।
3: ਬਿਲਕੁਲ
4: ਮੇਰੇ ਭਾਈ, ਤੁਸੀਂ ਆਪਰੇਸ਼ਨ ਦਾ ਤਜਰਬਾ ਤਾਂ ਕਰ ਚੁੱਕੇ ਹੋ, ਹੁਣ ਇੱਕ ਵਾਰੀ ਕੁਦਰਤੀ ਅਜਾ ਨਾਲ ਹੋਣ ਵਾਲੇ ਇਲਾਜ ਦੀ ਵੀ ਅਫਾਦੀਅਤ ਨੂੰ ਵੀ ਵੇਖੋ। ਇਨਸ਼ਾਲਾ ਤੁਹਾਨੂੰ ਤੁਹਾਡੀ ਤਵਕਾਤ ਤੋਂ ਵੀ ਜ਼ਿਆਦਾ ਸਿਹਤਯਾਬੀ ਹੋਵੇਗੀ
3: ਇਨਸ਼ਾਲਾ ਤਾਲਾ।
4: ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਨਾਨ, ਬਾਜ਼ਾਰੀ ਖਾਣੇ ਅਤੇ ਕਾਬਜ਼ ਚੀਜ਼ਾਂ ਬਿਲਕੁਲ ਨਹੀਂ ਖਾਣਾ। ਮੈਂ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਅੰਦਰੂਨੀ ਅਮਲ ਦੇ ਜ਼ਰੀਏ ਮੌਕੇ ਤੇ ਜ਼ਖਮਾਂ ਨੂੰ ਠੀਕ ਕਰੇਗੀ ਤੇ ਮੌਕਿਆਂ ਨੂੰ ਜੜ ਤੋਂ ਖਤਮ ਕਰਕੇ ਤੁਹਾਨੂੰ ਇਨਸ਼ਾਅੱਲਾ ਮੁਕੰਮਲ ਸਿਹਤਯਾਬ ਕਰੇਗੀ ਤੇ ਫਿਰ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਰਹੇਗੀ।
3: ਤੇ ਜਨਾਬ ਮੁਖਤਾਰ ਸਾਹਿਬ, ਤੁਹਾਡੇ SMS ਦਾ ਜਿਹੜਾ ਜਵਾਬ, ਤੁਹਾਨੂੰ ਆਪਰੇਸ਼ਨ ਦੀ ਤਕਲੀਫ ਤੋਂ ਬਚਾ ਲਿਆ ਉਹਨੇ, ਹੁਣ ਤੁਸੀਂ ਪਰਹੇਜ਼ ਤੇ ਦਵਾਈ ਦੀ ਪਾਬੰਦੀ ਕਰਨੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਵਾਕਈ ਹੈਰਾਨ ਕਰਦੀ ਹੈ ਕਿ ਜਿਹੜੀ ਬਿਮਾਰੀ ਕਾਂਟ ਛਾਂਟ ਨਾਲ ਠੀਕ ਨਹੀਂ ਹੁੰਦੀ ਉਹ ਫੁੱਲ ਪੱਤੀਆਂ ਨਾਲ ਠੀਕ ਹੋ ਜਾਂਦੀ ਹੈ।
4: ਜੀ ਸਹਿਮਾ ਜੀ, ਤੁਸੀਂ ਫੁੱਲ ਪੱਤੀਆਂ ਨੂੰ ਮਾਮੂਲੀ ਨਾ ਸਮਝੋ। ਇਹ ਯਾਦ ਰੱਖੋ, ਅੱਲਾਹ ਤਾਲਾ ਨੇ ਇਹ ਫੁੱਲ ਪੱਤੀਆਂ ਜੜੀ ਬੂਟੀਆਂ ਇਨਸਾਨ ਦੇ ਆਉਣ ਤੋਂ ਪਹਿਲਾਂ ਹੀ ਜ਼ਮੀਨ 'ਤੇ ਪੈਦਾ ਫਰਮਾਈਆਂ ਸਨ। ਦੂਜੇ ਲਫ਼ਜ਼ਾਂ 'ਚ ਇਹ ਸਮਝੋ ਕਿ ਸੋਹਣੇ ਰੱਬ ਨੇ ਇਲਾਜ ਪਹਿਲੇ ਅਤੇ ਉਸ ਤੋਂ ਬਾਅਦ ਇਨਸਾਨ ਨੂੰ ਜ਼ਮੀਨ 'ਤੇ ਘੱਲਿਆ।
3: ਵਾਹ ਵਾਹ,
4: ਹੁਣ ਤੁਸੀਂ ਜੜੀ ਬੂਟੀਆਂ ਦੀ ਅਹਿਮੀਅਤ ਦੇ ਅਫਾਦੀਅਤ ਦਾ ਅੰਦਾਜ਼ਾ ਕਰ ਸਕੋਗੇ।
3: ਬੇਸ਼ੱਕ ਬੇਸ਼ੱਕ, ਵਾਹ ਸੁਭਾਨੱਲਾ ਸੁਭਾਨੱਲਾ। ਇਸ ਲਈ ਤਾਂ ਜੜੀ ਬੂਟੀਆਂ 'ਚ ਸ਼ਿਫਾ ਹੀ ਸ਼ਿਫਾ ਰੱਖੀਏ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਿਹਾਨ ਬੱਟ ਸਾਹਿਬ ਨੇ ਤਹਿਰੀਰ ਕੀਤੀ ਹੈ।
4: ਜੀ ਜੀ,
3: ਕਹਿੰਦੇ ਨੇ ਜਨਾਬ, ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 61 ਸਾਲ ਹੈ, ਅਲਹਮਦੁਲਿਲਾ ਬਿਲਕੁਲ ਸਿਹਤਮੰਦ ਹਾਂ, ਲੇਕਿਨ ਗੋਡਿਆਂ ਦੇ ਦਰਦ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ, ਸੀੜੀਆਂ ਨਹੀਂ ਚੜ੍ਹ ਸਕਦਾ, ਸਰਦੀ 'ਚ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਮੈਂ ਮਾਲਿਸ਼ ਤੇ ਟਕੋਰ ਕਰਨਾ ਵਾਂ, ਕੁਝ ਫਾਇਦਾ ਵੀ ਹੁੰਦਾ ਹੈ, ਲੇਕਿਨ ਪੂਰੀ ਤਰ੍ਹਾਂ ਆਰਾਮ ਨਹੀਂ ਆਉਂਦਾ। ਦਵਾਈ ਪਾਰਸਲ ਕਰ।
4: ਮੋਹਤਰਮ, ਮਾਲਿਸ਼ ਤੇ ਟਕੋਰ ਅੱਛੀ ਚੀਜ਼ ਹੈ, ਲੇਕਿਨ ਇਹਨਾਂ ਨੂੰ ਮੁਕੰਮਲ ਇਲਾਜ ਨਹੀਂ ਕਹਿੰਦੇ, ਬਲਕਿ ਇਹ ਇਲਾਜ ਦਾ ਇੱਕ ਹਿੱਸਾ ਹੈ। ਮੇਰੇ ਮੋਹਤਰਮ, ਤੁਸੀਂ ਅਮਰਾਜ਼ੇ ਮੁਫਾਸਲ ਦੇ ਮਰੀਜ਼ ਹੋ, ਫਿਰ ਤੁਸੀਂ ਆਪਣੇ ਆਪ ਨੂੰ ਬਿਲਕੁਲ ਸਿਹਤਮੰਦ ਕਿੰਝ ਕਹਿ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਸਮਝ ਕੇ ਹੀ ਇਲਾਜ ਸ਼ੁਰੂ ਨਹੀਂ ਕਰਵਾਇਆ, ਵਰਨਾ ਬਿਮਾਰੀ ਇੰਨੀ ਜ਼ਿਆਦਾ ਨਾ ਵੱਧਦੀ।
3: ਬਿਲਕੁਲ ਸਹੀ।
4: ਬਹਰਹਾਲ, ਤੁਸੀਂ ਵੱਡਾ ਗੋਸ਼ਤ, ਚਾਵਲ, ਦਹੀਂ, ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰਨਾ ਹੈ ਤੇ ਸੀੜੀਆਂ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ।
3: ਸਹੀ ਹੋ ਗਿਆ।
4: ਖੁਦਾ ਨਾ ਖਾਸਾ ਜੋੜਾਂ ਦੀ ਹੱਡੀ ਤੇ ਗੈਰ ਜ਼ਰੂਰੀ ਦਬਾਓ ਆ ਸਕਦਾ ਹੈ, ਮੈਂ ਦਵਾਈ ਪਾਰਸਲ ਕਰਾਈਏ, ਇਨਸ਼ਾਅੱਲਾ ਆਰਾਮ ਆ ਜਾਏਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਪ੍ਰੋਫੈਸਰ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਜਿਹੜਾ ਨਾ ਘਟਦਾ ਜਾ ਰਿਹਾ, ਇੱਕ ਆਖਰੀ ਮੇਲ ਜਿਹੜੀ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ, ਤੁਫੈਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਮੇਰੇ ਹੱਥ ਪੈਰ ਕੰਬਦੇ ਨੇ ਤੇ ਟੁਰਿਆ ਨਹੀਂ ਜਾਂਦਾ, ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੇ ਜਿਸਮ ਵਿੱਚ ਜਾਨ ਆ ਜਾਏ।
4: ਮੇਰੇ ਭਾਈ, ਤੁਸੀਂ ਆਪਣੀ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ, ਯਾਨੀ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ, ਇਸ ਤੋਂ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ, ਤੁਹਾਡੀ ਉਮਰ ਕਿੰਨੀ ਹੈ, ਵਗੈਰਾ ਵਗੈਰਾ। ਮੇਰੇ ਭਾਈ, ਬਿਮਾਰੀ ਦੀ ਮੁਕੰਮਲ ਤਫਸੀਲ ਜਾਣੇ ਬਗੈਰ ਮੈਂ ਤੁਹਾਡੇ ਲਈ ਕੋਈ ਵੀ ਦਵਾਈ ਪਾਰਸਲ ਨਹੀਂ ਕਰਾ ਸਕਦਾ, ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਮੁਕੰਮਲ ਤਫਸੀਲ ਲਿਖੋ ਜਾਂ ਫਿਰ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਕੋਈ ਮੌਜੂਦ ਦਵਾਈ ਤਜਵੀਜ਼ ਕਰ ਦਿਆਂਗਾ, ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
3: ਸੁਲੇਮਾਨ ਸਾਹਿਬ, ਤੁਹਾਡੀ ਮੌਜੂਦਗੀ ਸਾਡੇ ਲਈ ਬਿਹਤਰੀਨ ਮਾਲੂਮਾਤ ਦਾ ਸਬਬ ਬਣਦੀ ਹੈ ਅਤੇ ਦਿਲ ਕਰਦਾ ਹੈ ਕਿ ਮਜ਼ੀਦ ਰਹਿਨਮਾਈ ਹਾਸਲ ਕਰੀਏ, ਲੇਕਿਨ ਕੀ ਕਰੀਏ, ਵਕਤ ਥੋੜ੍ਹਾ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਤਸ਼ਰੀਫ਼ ਲਿਆਏ ਅਤੇ ਸਾਡੇ ਸਾਹਮਣੇ ਦੇ ਮੇਲਜ਼ SMS ਸਾਨੂੰ ਭੇਜੇ, ਤੁਸੀਂ ਉਹਨਾਂ ਦੇ ਜਵਾਬ ਦਿੱਤੇ, ਤੁਹਾਡਾ ਬਹੁਤ ਸ਼ੁਕਰੀਆ।
4: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
3: ਜੀ। ਇਨਾਇਤ ਹੈ ਤੁਹਾਡੀ। ਮੋਹਤਰਮ ਭੈਣ ਭਰਾਓ, ਆਪਣੀ ਸਿਹਤ 'ਤੇ ਮੁਕੰਮਲ ਤਵੱਜੋ ਰੱਖੋ ਅਤੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾਓ ਅਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414206 08 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
5: I love FM 101.
1: You are listening FM 101. Tune into the one above. One above.
0: This is FM 101.

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: सोने पैन प्राओ ते मेरे काबले इतराम बुजुर्गो, तुहाडी पैन तुहाडी मेजबान ते तुहाडी ईमेल और एसएमएस दी तर्जमान साइमा तुहाडी खिदमत विच हाजिर है ते दिल दी गहराई नाल दुआ कर दिए कि रब सोना हर मरीज नूं जल्द से जल्द मुकम्मल सेहत ते तंदुरुस्ती अता फरमाए, आमीन। प्यारे भैन भ्राओ, हमेशा वांगू अज भी साढ़े नाल स्टूडियो विच प्रोफेसर सुलेमान साहब मौजूद होणगे। पहले तुसी नोट फरमाओ साडा पता ते फोन नंबर, फिर सुलेमान साहब नाल मुलाकात होवेगी। ते लिखो फिर, सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर, फोन नंबर 04237272160 यानी 042-377-2710। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी जनाब, हुन एक्टिव हो जाओ ते रेडियो दे नेड़े नेड़े आ जाओ, या फिर रेडियो नू अपने नेड़े कर लो, क्योंकि हुन मैं तुहाडी मुलाकात करानी आ पाकिस्तान दे मशहूर ते मन्ने परमन्ने हर्बल मॉलेज जनाब प्रोफेसर सुलेमान साहब नाल, जिहड़े यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते समाजी रहनुमा भी ने। ते आओ फिर मिलने आ सुलेमान साहब नाल, वेलकम जी आया नू। ते इक शेर भी तुहाडी नज़र करनी आ कि शुक्रिया आपकी तशरीफ आवरी का बहुत, हरेक शख्स है मशकूर बस इनायत का।
3: वाह सरमा जी वाह, तुसी ते माशाल्लाह कमाल ही कर दिता
2: बस तुहाडी
3: क्या खूबसूरत बा मौका शेर पढ़िया तुसी ता।
2: बड़ी मेहरबानी बड़ी मेहरबानी, तारीफ करने दा शुक्रिया। वैसे मैं ना तारीफ अपनी सुन के ना खुश हुन्नी आ। सुलेमान साहब कहंदे ने कि बंदा अच्छे लोकां को बह के अच्छियां गल्लां सिखदा है ते बुरे लोकां को बह के बुरियां गल्लां सिखदा है। सुलेमान साहब, बुरे लोकां दी सोबत दे मनफी असरात मेरे को जरा थोड़ा सब तो पहला जरा मैं SMS पढ़ांगी उहदे विच जाहिर हो रहे ने
3: जी।
2: ए जिहड़े SMS है थानू फैसल साहब ने तहरीर कीता है, लिखदे ने कि मेरी उम्र 28 साल है, मैं 10वीं क्लास तो ही बुरे दोस्तां दी सोबत विच बैठ रहा
3: जी।
2: मैनू अंदाजा नहीं सी कि इहो जिहे बुरे दोस्त किन्ने खतरनाक हुंदे ने ते इन्हां दी दोस्ती नाल जिंदगी नूं किन्ना नुकसान हुंदा है। सुलेमान साहब, सिगरट नसवार ते दूजे नशे ते मैनू बर्बाद कर ही दित्ता है। मैं अफसोस है कि मैं अपनी सेहत भी बर्बाद कीती ते अपने घर वालियां नूं भी परेशानी च मुबतला कीता। सुलेमान साहब, मैं अपनी तफसील जिहड़ी इन्हां SMS राहीं तुहानूं भेज रहा मैं, इस ते गौर करो ते मशवरा दिओ कि नवें सिरे तों सेहतमंद जिंदगी हासिल कर सकना मैं कि नहीं।
3: बरखुदार कहंदे ने कि सुबह का बूला शाम को घर आ जाए तो उसे बूला नहीं कहते। तुसीं जिहड़ा तलख तजर्बा हासिल कीता है ਉਹ ਤੁਹਾਡੀ ਜ਼ਿੰਦਗੀ ਦੀ ਇਸਲਾਹ ਕਰ ਸਕਦਾ ਹੈ।
2: ਬਿਲਕੁਲ,
3: ਲਿਹਾਜ਼ਾ ਪਛਤਾਵੇ ਤੇ ਅਹਿਸਾਸ ਤੇ ਨਦਾਮਤ ਦੇ ਨਾਲ ਨਾਲ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਅੱਛੀ ਤੇ ਭਰਪੂਰ ਜ਼ਿੰਦਗੀ ਦੀ ਇਬਤਦਾ ਕੀਤੀ ਜਾਏ ਜਿਹੜੀ ਸਿਹਤਮੰਦੀ ਦੇ ਬਗੈਰ ਮੁਮਕਿਨ ਨਹੀਂ। ਬੇਟਾ ਜੀ, ਮੈਂ ਤੁਹਾਡੀ ਸਾਰੀ ਕੈਫੀਅਤ ਤਕਲੀਫ ਤੇ ਅਸਲ ਬਿਮਾਰੀ ਨੂੰ ਸਮਝ ਗਿਆ ਵਾਂ। ਤੁਹਾਨੂੰ ਇਹ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਆਪਣਾ ਇਲਾਜ ਸ਼ੁਰੂ ਕਰਾਓ, ਕਿਉਂਕਿ ਤੁਸੀਂ ਇਲਾਜ ਤੋਂ ਬਾਅਦ ਇਨਸ਼ਾਅੱਲਾ ਭਰਪੂਰ ਜ਼ਿੰਦਗੀ ਗੁਜ਼ਾਰ ਸਕੋਗੇ। ਲਿਹਾਜ਼ਾ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ, ਬਾਜ਼ ਅਹਿਮ ਗੱਲਾਂ ਤੇ ਅਹਿਮ ਇਹਤਿਆਤੀ ਤਦਾਬੀਰ ਦੇ ਹਵਾਲੇ ਨਾਲ ਤੁਹਾਨੂੰ ਆਗਾਹ ਕਰਨਾ ਜ਼ਰੂਰੀ ਹੈ। ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਤੁਹਾਡਾ ਕੰਮ ਹੈ। ਸੁਲੇਮਾਨ ਸਾਹਿਬ
3: ਜੀ ਜੀ,
2: ਇਹ ਲਮਹਾ ਫਿਕਰੀਆ ਹੈ ਕਿ ਸਾਡੇ ਮੁਲਕ ਦੇ ਨੌਜਵਾਨ ਤੇ ਸਾਡਾ ਮੁਸਤਕਬਲ ਨੇ
3: ਜੀ,
2: ਜੇ ਇਹੀ ਤੰਦਰੁਸਤ ਨਾ ਹੋਏ ਤੇ ਮੁਲਕ ਕਿਵੇਂ ਤਰੱਕੀ ਕਰੇਗਾ।
3: ਬਿਲਕੁਲ ਸਹਿਮਾ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਇਹ ਤੇ ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਲਾਦ ਤੇ ਨਜ਼ਰ ਰੱਖਣ।
2: ਬਿਲਕੁਲ ਬਿਲਕੁਲ,
3: ਕਿ ਉਹ ਕਿਸ ਸੋਬਤ ਵਿੱਚ ਬੈਠ ਰਹੇ ਨੇ ਤੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੀ ਸਰਗਰਮੀਆਂ ਨੇ।
2: ਬਿਲਕੁਲ ਬੇਸ਼ੱਕ, ਇਹ ਗੱਲ ਤੁਹਾਡੀ ਠੀਕ ਹੈ, ਚੈੱਕ ਐਂਡ ਬੈਲੈਂਸ ਬਹੁਤ ਜ਼ਰੂਰੀ ਹੈ
3: ਜੀ।
2: ਸੁਲੇਮਾਨ ਸਾਹਿਬ, ਅਗਲੀ ਮੇਲ ਮੈਂ ਹਾਜ਼ਰ ਕਰ ਰਹੀ ਹਾਂ, ਇਹ ਲਿਖੀ ਹੈ ਜੀ ਮਿਸਿਸ ਫਰਜ਼ਾਨਾ ਨਈਮ ਸਾਹਿਬਾ ਨੇ
3: ਜੀ ਜੀ,
2: ਫਰਮਾਉਂਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 19 ਸਾਲ ਹੈ, ਉਹਨੂੰ ਫੇਸ ਤੇ ਦਾਣੇ ਬਹੁਤ ਨਿਕਲਦੇ ਨੇ ਜਿਹੜੇ ਨਿਸ਼ਾਨ ਛੱਡ ਜਾਂਦੇ ਨੇ, ਦਾਣਿਆਂ 'ਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਕਰੀਮਾਂ ਤੇ ਲੋਸ਼ਨ ਵੀ ਅਜ਼ਮਾਏ ਨੇ ਲੇਕਿਨ ਫਾਇਦਾ ਨਹੀਂ ਹੁੰਦਾ, ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਪ੍ਰੋਫੈਸਰ ਸਾਹਿਬ, ਹੁਸਨ ਦਾ ਮਾਮਲਾ ਦਵਾਈ ਸਹੀ ਦੱਸੋ।
3: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਬਹੁਤ ਜ਼ਿਆਦਾ ਕਰੀਮਾਂ ਅਤੇ ਲੋਸ਼ਨ ਦਾ ਇਸਤੇਮਾਲ ਵੀ ਸਕਿਨ ਨੂੰ ਖਰਾਬ ਕਰਦਾ ਹੈ। ਜ਼ਿਆਦਾ ਰੰਗ ਬਿਰੰਗੀ ਮਸਨੂਈ ਅਤੇ ਕੈਮੀਕਲ ਅਮੇਜ਼ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੀ ਭੈਣ, ਬੇਟੀ ਨੂੰ ਕੁਝ ਦਿਨ ਗੋਸ਼ਤ, ਮੱਛੀ, ਮੁਰਗੀ ਅਤੇ ਅੰਡੇ ਦਾ ਪਰਹੇਜ਼ ਕਰਾਓ। ਸਬਜ਼ੀ ਅਤੇ ਫਲ ਜ਼ਿਆਦਾ ਖਿਲਾਓ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ ਅਤੇ ਇਨਸ਼ਾਅੱਲਾ ਦਾਣੇ ਨਿਕਲਣਾ ਬੰਦ ਹੋ ਜਾਣਗੇ ਅਤੇ ਸਕਿਨ ਬਹੁਤ ਸਾਫ਼ ਅਤੇ ਕਲੀਨ ਹੋ ਜਾਏਗੀ।
2: ਜੀ ਇਨਸ਼ਾਅੱਲਾ ਜੀ, ਕਿਉਂ ਨਹੀਂ, ਇਹਦੇ ਵਿੱਚ ਕੋਈ ਸ਼ੱਕ ਓ ਸ਼ੁਬੇ ਦੀ ਗੁੰਜਾਇਸ਼ ਨਹੀਂ, ਕਿਉਂਕਿ ਇਹ ਸਾਇਮਾ ਦਾ ਵੀ ਤਸਦੀਕ ਸ਼ੁਦਾ ਇਲਾਜ ਹੈ। ਲਿਆਦਾ ਭੈਣ ਜੀ, ਤੁਸੀਂ ਫਿਕਰ ਕਰਨਾ ਛੱਡ ਦਿਓ। ਸੁਲੇਮਾਨ ਸਾਹਿਬ, ਇਹ ਸਕਿਨ ਪ੍ਰੋਬਲਮ ਵੀ ਖਵਾਤੀਨ ਦਾ ਇੱਕ ਅਹਿਮ ਮਸਲਾ ਹੈ, ਇਹਦੀ ਰੋਕਥਾਮ ਕਿੰਝ ਹੋ ਸਕਦੀ?
3: ਸਾਇਮਾ ਜੀ, ਅਗਰ ਤੁਸੀਂ ਤੇ ਦੂਜੀ ਖਵਾਤੀਨ ਬੁਰਾ ਨਾ ਮਨਾਨ ਤੇ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਸਕਿਨ ਪ੍ਰੋਬਲਮ ਵਿੱਚ ਖਵਾਤੀਨ ਦਾ ਆਪਣਾ ਕਿਰਦਾਰ ਵੀ ਹੁੰਦਾ ਹੈ।
2: ਅੱਛਾ ਅੱਛਾ।
3: ਸਾਇਮਾ ਜੀ, ਮੈਂ ਆਪਣੇ ਜ਼ਾਤੀ ਤਜਰਬੇ ਦੀ ਬੁਨਿਆਦ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਕੋਲ 40-80% ਖਵਾਤੀਨ ਐਸੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਸਕਿਨ ਮੇਕਅਪ ਦੀ ਵਜ੍ਹਾ ਨਾਲ ਜਾਂ ਦੂਜੀ ਚੀਜ਼ਾਂ ਨਾਲ ਖਰਾਬ ਹੁੰਦੀ ਹੈ। 30% ਐਸੀ ਖਵਾਤੀਨ ਨੇ ਜਿਹੜੀ ਬੈਲੈਂਸ ਡਾਇਟ ਨਹੀਂ ਲੈਂਦੀਆਂ ਤੇ ਜਿਹਦੇ ਮਨਫੀ ਅਸਰਾਤ ਬਰਾਹ ਰਾਸ ਸਕਿਨ ਤੇ ਪੈਂਦੇ ਨੇ ਤੇ 28% ਐਸੀ ਖਵਾਤੀਨ ਨੇ ਜਿਨ੍ਹਾਂ ਨੂੰ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਫੇਸ ਤੇ ਦਾਣੇ, ਮੁਹਾਸੇ, ਛਾਈਆਂ ਨਿਕਲਦੀਆਂ ਨੇ। ਸਾਇਮਾ ਜੀ, ਇਸੇ ਤਰ੍ਹਾਂ 80% ਖਵਾਤੀਨ ਕੈਮੀਕਲ ਅਮੇਜ਼ ਸ਼ੈਂਪੂ, ਹੇਅਰ ਟਾਨਿਕ, ਹੇਅਰ ਆਇਲ ਵਗੈਰਾ ਦੇ ਸਬਬ ਵਾਲਾਂ ਦਾ ਡਿੱਗਣਾ, ਖੁਸ਼ਕੀ ਸਿਕਰੀ, ਵਾਲਾਂ ਦਾ ਰੁੱਖਾ ਜਾਂ ਬੁਰਬਰਾ ਹੋਣਾ ਵਰਗੀ ਬਿਮਾਰੀਆਂ ਨਾਲ ਦੋਚਾਰ ਨੇ ਤੇ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਚੀਜ਼ਾਂ ਸਾਡੀ ਸਕਿਨ ਤੇ ਸਾਡੇ ਵਾਲਾਂ ਨੂੰ ਕਿੰਝ ਖਰਾਬ ਕਰਦੀਆਂ ਨੇ। ਜੇ ਤੁਸੀਂ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਆਪਣੀ ਸਕਿਨ ਤੇ ਕੈਮੀਕਲ ਲਗਾਓਗੇ ਤੇ ਫਿਰ ਤੁਸੀਂ ਆਪਣੀ ਬਿਮਾਰੀ ਦੇ ਆਪ ਜ਼ਿੰਮੇਦਾਰ ਹੋਵੋਗੇ। ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਇਹੋ ਜਿਹੇ ਮਸਾਇਲ ਵਿੱਚ ਹਮੇਸ਼ਾ ਹਰਬਲ ਇਲਾਜ ਨੂੰ ਅਹਿਮੀਅਤ ਦਿਓ ਤੇ ਮਸਨੂਈ ਚੀਜ਼ਾਂ ਤੋਂ ਪਰਹੇਜ਼ ਕਰੋ। ਬੈਲੈਂਸ ਡਾਇਟ ਖਾਓ, ਸਕਿਨ ਨੂੰ ਗਰਦੋ ਗਬਾਰ, ਧੂੰਆਂ ਤੇ ਡਾਇਰੈਕਟ ਸਨ ਲਾਈਟ ਤੋਂ ਮਹਿਫੂਜ਼ ਰੱਖੋ ਤੇ ਦਿਨ ਵਿੱਚ 2-3 ਵਾਰੀ ਕਿਸੇ ਅੱਛੇ ਸਾਬਣ ਨਾਲ ਮੂੰਹ ਧੋਵੋ।
2: ਵਾਹ ਵਾਹ ਸੁਲੇਮਾਨ ਸਾਹਿਬ, ਵਾਹ ਵਾਹ। ਮੈਨੂੰ ਤੇ ਲੱਗਾ ਤੁਸੀਂ ਕਹਿਣਾ ਕਿ 5-7 ਵਾਰੀ ਮੂੰਹ ਧੋਵੋ ਤੇ ਫਿਰ ਮੂੰਹ ਧੋਵੋ। ਤੁਹਾਡੀ ਹਰ ਗੱਲ ਵਾਕਈ ਦਰੁਸਤ ਹੈ, ਲੇਕਿਨ ਮਸਲਾ ਇਹ ਵੇ ਕਿ ਨਾ ਮੇਕਅਪ ਛੱਡਿਆ ਜਾਣਾ ਤੇ ਨਾ ਹੀ ਸਕਿਨ ਦੀ ਖਰਾਬੀ ਬਰਦਾਸ਼ਤ ਹੋਣੀ। ਇਹਦਾ ਕੁਛ ਦੇਖੋ ਕੀ ਹੋ ਸਕਦਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜਾ ਜਿਹਾ ਮੇਰੀ ਇਸ ਗੁਜ਼ਾਰਿਸ਼ ਤੇ ਗੌਰ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਤੇ ਐਡਰੈਸ ਸਮਝਾ ਦਵਾਂ।
3: ਜੀ ਠੀਕ।
2: ਸੁਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਰ ਵਕਤ ਇਲਾਜ ਕਰਵਾਓ ਤਾਂ ਕਿ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਰੋਕਿਆ ਜਾਏ। ਭੈਣ ਭਰਾਓ, ਮੁਕੰਮਲ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ, ਪਤਾ ਤੁਹਾਨੂੰ ਮਿਲ ਗਿਆ। ਹੁਣ ਪੇਸ਼ ਖਿਦਮਤ ਨੇ ਬਾਕੀ ਸਾਡੀਆਂ ਮੇਲ ਤੇ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਤਹਿਰੀਰ ਕੀਤੀ ਹੈ ਜਨਾਬ ਆਸਿਮ ਸਾਹਿਬ ਨੇ। ਫਰਮਾਉਂਦੇ ਨੇ ਕਿ ਮੈਂ ਬਹੁਤ ਦੁਖੀ ਇਨਸਾਨ ਹਾਂ, ਅੱਲਾ ਪਾਕ ਨੇ ਦੌਲਤ ਤੇ ਬਹੁਤ ਦਿੱਤੀ ਹੈ ਪਰ ਔਲਾਦ ਦੀ ਨੇਮਤ ਨਾ ਹੋਣ ਨਾਲ ਮੈਨੂੰ ਹਰ ਚੀਜ਼ ਬੁਰੀ ਲੱਗਦੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਹਿਸਟਰੀ ਲਿਖ ਰਿਹਾ ਵਾਂ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਇਸ ਮਸਲੇ ਦਾ ਕੋਈ ਹੱਲ ਹੈ।
3: ਭਾਈ ਜੀ, ਤੁਸੀਂ ਤੇ ਖਾਮਖਾਈ ਪਰੇਸ਼ਾਨ ਹੋ ਰਹੇ ਹੋ, ਇਸ ਨੂੰ ਇਹਦੇ ਕੇਸਿਸ ਤੇ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ 80% ਮਰੀਜ਼ਾਂ ਨੂੰ ਸਾਡੇ ਹਰਬਲ ਇਲਾਜ ਤੋਂ ਸ਼ਫਾ ਹੁੰਦੀ ਹੈ।
2: ਬਿਲਕੁਲ
3: ਮੇਰੇ ਮੋਹਤਰਮ ਭਾਈ, ਬੇਔਲਾਦੀ ਦੀ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ ਤੇ ਇਹਦਾ ਸ਼ਾਫੀ ਇਲਾਜ ਮੌਜੂਦ ਹੈ। ਕਿਸੇ ਵਸਵਸੇ ਜਾਂ ਸ਼ੱਕ ਸ਼ੁਬੇ ਵਿੱਚ ਪੈਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ, ਬਲਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਸਹਿਬੇ ਔਲਾਦ ਵੀ ਕਰੇਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ, ਸਿਹਤ ਕਿੰਨੀ ਅਨਮੋਲ ਨਿਮਤ ਹੈ ਜਿਹਦੇ ਮੁਕਾਬਲੇ ਚ ਦੌਲਤ ਕੋਈ ਅਹਿਮੀਅਤ ਨਹੀਂ ਰੱਖਦੀ।
3: ਜੀ ਬਿਲਕੁਲ ਸਹਿਮਾ ਜੀ, ਲੇਕਿਨ ਅਜੇ ਵੀ ਐਸੇ ਲੋਕ ਮੌਜੂਦ ਨੇ ਜਿਹੜੇ ਦੌਲਤ ਨੂੰ ਸਿਹਤ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਨੇ।
2: ਬਿਲਕੁਲ,
3: ਜਿਹਦੀ ਮਿਸਾਲ ਇਹ ਵੇ ਕਿ ਦਿਨ ਰਾਤ ਮਿਹਨਤ ਕਰਦੇ ਨੇ, ਖੂਬ ਪੈਸਾ ਕਮਾਉਂਦੇ ਨੇ, ਲੇਕਿਨ ਆਪਣੀ ਸਿਹਤ ਦਾ ਖਿਆਲ ਨਹੀਂ ਕਰਦੇ।
2: ਤੇ ਜਦੋਂ ਬਿਮਾਰ ਹੁੰਦੇ ਨੇ ਤੇ ਫਿਰ ਕਹਿੰਦੇ ਨੇ ਕਿ ਭਾਵੇਂ ਸਾਰੀ ਦੌਲਤ ਚਲੀ ਜਾਵੇ ਬਸ ਸਿਹਤ ਮਿਲ ਜਾਏ। ਸੁਲੇਮਾਨ ਸਾਹਿਬ ਅਗਲਾ SMS ਹਾਜ਼ਰ ਹੈ ਜਿਹੜਾ ਐਸਨ ਸਲੀਮ ਸਾਹਿਬ ਨੇ ਤਹਿਰੀਰ ਕੀਤਾ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਹੁਤ ਅਰਸੇ ਤੋਂ ਬਦਹਜ਼ਮੀ ਦੀ ਤਕਲੀਫ ਸੀ। ਮੈਂ ਸ਼ੁਰੂ ਸ਼ੁਰੂ ਚ ਤੇ ਕੋਈ ਤਵੱਜੋ ਨਾ ਕੀਤੀ, ਲੇਕਿਨ ਹੁਣ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਹੈ। ਕਹਿੰਦੇ ਭੁੱਖ ਤੇ ਬਿਲਕੁਲ ਹੀ ਮੁੱਕ ਗਈ ਹੈ, ਜੇ ਖਾਵਾਂ ਤੇ ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਕੌੜਾ ਰਹਿੰਦਾ ਹੈ, ਡਕਾਰਾਂ ਆਉਂਦੀਆਂ ਨੇ ਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਥੋੜਾ ਜਿਹਾ ਕੰਮ ਕਰਾਂ ਤੇ ਸਾਫ਼ ਹੋ ਜਾਂਦਾ ਹੈ। ਮੈਂ ਅੱਜ ਕੱਲ੍ਹ ਦੇਸੀ ਘਿਓ ਤੇ ਮੱਖਣ ਵਗੈਰਾ ਵੀ ਇਸਤੇਮਾਲ ਕਰ ਰਿਹਾ ਤਾਂ ਕਿ ਕਮਜ਼ੋਰੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ,
3: ਮੇਰੇ ਭਾਈ ਮੈਨੂੰ ਲੱਗਦਾ ਹੈ ਕਿ ਤੁਸੀਂ ਦਵਾਈ ਤੇ ਗਜ਼ਾ ਆਪਣੀ ਮਰਜ਼ੀ ਨਾਲ ਲੈ ਰਹੇ ਹੋ, ਕਿਉਂਕਿ ਕੋਈ ਤਬੀਬ ਇਸ ਹਾਲਤ ਵਿੱਚ ਦੇਸੀ ਘਿਓ ਜਾਂ ਮੱਖਣ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਮੇਰੇ ਭਾਈ, ਅਲਾਮਾਤ ਤੇ ਕੈਫੀਅਤ ਦੀ ਰੋਸ਼ਨੀ 'ਚ ਮੇਰੀ ਇਹ ਤਸ਼ਖੀਸ ਹੈ ਕਿ ਤੁਹਾਨੂੰ ਬੁਨਿਆਦੀ ਤੌਰ 'ਤੇ ਵਰਮੇ ਜਿਗਰ ਦੀ ਸ਼ਿਕਾਇਤ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਭੁੱਖ ਖਤਮ ਹੋ ਗਈ ਹੈ ਅਤੇ ਜਿਸਮਾਨੀ ਕਮਜ਼ੋਰੀ ਹੋ ਰਹੀ ਹੈ। ਮੋਹਤਰਮ, ਤੁਸੀਂ ਦੇਸੀ ਘਿਓ, ਮੱਖਣ ਅਤੇ ਤੁਸੀਂ ਦੂਜੀ ਚਿਕਨਾਈ ਵਾਲੀ ਗਜ਼ਾ ਨਹੀਂ ਖਾਣੀ। ਸਬਜ਼ੀਆਂ ਜ਼ਿਆਦਾ ਖਾਓ ਤੇ ਰੋਜ਼ਾਨਾ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਲੀਵਰ ਫੰਕਸ਼ਨ ਨੂੰ ਮੁਨਜ਼ਮ ਕਰੇਗੀ ਤੇ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ। ਲੇਕਿਨ ਠੀਕ ਹੋਣ ਦੇ ਬਾਅਦ ਵੀ ਤੁਸੀਂ ਵਾਕ ਦੀ ਆਦਤ ਨਹੀਂ ਛੱਡਣੀ, ਕਿਉਂਕਿ ਵਾਕ ਮਜਮੂਈ ਤੌਰ ਤੇ ਸਿਹਤ ਲਈ ਮੁਫੀਦ ਹੈ।
2: ਐਸਨ ਭਾਈ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਹੁਣ ਤੇ ਵਾਕ ਕਰਨਾ ਕੋਈ ਮਸਲਾ ਨਹੀਂ ਰਿਹਾ, ਕਿਉਂਕਿ ਹੁਣ ਵਾਕ ਤੇ ਮਿਊਜ਼ੀਕਲ ਵਾਕ ਬਣ ਗਈ ਹੈ। ਕੰਨਾਂ ਤੇ ਹੈਂਡ ਫਰੀ ਦੀ ਟੂਟੀਆਂ ਲਾਓ, ਗਾਣੇ ਸੁਣੋ ਤੇ ਵਾਕ ਕਰਦੇ ਜਾਓ।
3: ਸਹਿਮਾ ਜੀ, ਇਹੋ ਜਿਹੇ ਮਿਊਜ਼ੀਕਲ ਵਾਕ ਕਿਸੇ ਪਾਰਕ ਵਿੱਚ ਤੇ ਹੋ ਸਕਦੀ ਹੈ, ਲੇਕਿਨ ਸੜਕ ਤੇ ਇਹੋ ਜਿਹੇ ਵਾਕ ਖੌਫਨਾਕ ਹੋ ਸਕਦੀ ਹੈ।
2: ਬਿਲਕੁਲ, ਤੇ ਕਈ ਵਾਰੀ ਅਸੀਂ ਵੀ ਵਾਕ ਦੇਖੀ ਹੈ ਕਿ ਹੈਂਡ ਫਰੀ ਲੱਗੀ ਹੈ ਤੇ ਟ੍ਰੇਨ ਦੀ ਆਵਾਜ਼ ਵੀ ਨਹੀਂ ਸੁਣੀ ਤੇ ਟ੍ਰੇਨ ਨਾਲ ਹੀ ਲੈ ਗਈ। ਅੱਲਾ ਬਚਾਏ ਇਹੋ ਜਿਹੀ ਗਫਲਤ ਤੇ ਲਾਪਰਵਾਹੀ ਤੋਂ। ਸੁਲੇਮਾਨ ਸਾਹਿਬ, ਅਗਲਾ ਜਿਹੜੀ ਮੇਲ ਹੈ ਲਿਖੀ ਹੈ ਫੈਜ਼ਾਨ ਅਲਵੀ ਸਾਹਿਬ ਨੇ, ਫਰਮਾਉਂਦੇ ਨੇ ਕਿ ਮੈਨੂੰ ਦਾਇਮੀ ਤੌਰ ਤੇ ਨਜ਼ਲਾ, ਰੇਸ਼ਾ ਤੇ ਜ਼ੁਕਾਮ ਦੀ ਤਕਲੀਫ ਹੈ। ਰੇਸ਼ੇ ਦੀ ਵਜ੍ਹਾ ਨਾਲ ਛਾਤੀ ਹਰ ਵੇਲੇ ਜਕੜੀ ਰਹਿੰਦੀ ਹੈ, ਗਲੇ 'ਚ ਰੇਸ਼ਾ ਤੇ ਖਰਾਸ਼ ਮਹਿਸੂਸ ਹੁੰਦੀ ਹੈ, ਨੱਕ ਤੇ ਅੱਖਾਂ ਤੋਂ ਪਤਲਾ ਪਾਣੀ ਵਗਦਾ ਰਹਿੰਦਾ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਸੀ, 1-2 ਦਿਨ ਆਰਾਮ ਤੋਂ ਬਾਅਦ ਫਿਰ ਤਕਲੀਫ ਹੋ ਜਾਂਦੀ ਹੈ। ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇ।
3: ਫਿਜ਼ਾਨ ਸਾਹਿਬ, ਲੋਕ ਸਮਝਦੇ ਨੇ ਕਿ ਨਜ਼ਲਾ, ਜ਼ੁਕਾਮ, ਰੇਸ਼ਾ ਇੱਕ ਮਾਮੂਲੀ ਤਕਲੀਫ ਹੈ ਜੋ ਸ਼ਾਂਦਾ ਵਗੈਰਾ ਪੀਓ, ਹੋਰ ਕਿਸੇ ਇਲਾਜ ਦੀ ਜ਼ਰੂਰਤ ਹੀ ਨਹੀਂ। ਲੇਕਿਨ ਤਿੱਬੀ ਇਤਬਾਰ ਨਾਲ ਇਹ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਆਹਿਸਤਾ ਆਹਿਸਤਾ ਆਪਣਾ ਰੰਗ ਵਿਖਾਉਂਦੀ ਹੈ। ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸਰ ਦਰਦ, ਦਰਦ ਸ਼ਕੀਕਾ, ਨਜ਼ਰ ਦੀ ਕਮਜ਼ੋਰੀ, ਦਿਮਾਗੀ ਕਮਜ਼ੋਰੀ, ਵਾਲਾਂ ਦਾ ਡਿੱਗਣਾ ਜਾਂ ਵਕਤ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਵਰਗੀ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਬਿਮਾਰੀ ਨੂੰ ਸ਼ੁਰੂ 'ਚ ਅਗਰ ਫੜ ਲਿਆ ਜਾਏ ਤਾਂ ਬਹੁਤ ਅੱਛੀ ਗੱਲ ਹੈ। ਮੇਰੇ ਭਾਈ, ਤੁਸੀਂ ਹਰ ਕਿਸਮ ਦੀ ਖੱਟੀ ਚੀਜ਼ਾਂ, ਆਈਸਕ੍ਰੀਮ, ਬਰਫ਼ ਜਾਂ ਬਹੁਤ ਠੰਡੀ ਬੋਤਲਾਂ, ਚਾਵਲ ਤੇ ਦਹੀਂ ਤੋਂ ਪਰਹੇਜ਼ ਕਰਨਾ ਹੈ। ਅਗਰ ਤੁਸੀਂ ਦੁਪਹਿਰ ਦੇ ਟਾਈਮ ਸੌਣ ਦੇ ਆਦੀ ਹੋ ਜਾਂ ਸੁਬਹਾ 10 ਵਜੇ ਤੋਂ 11 ਵਜੇ ਉੱਠਦੇ ਹੋ ਤੇ ਇਸ ਆਦਤ ਨੂੰ ਤਰਕ ਕਰੋ। ਦਿਨ ਵਿੱਚ ਕਿਸੇ ਟਾਈਮ ਕਮ ਅਜ਼ ਕਮ 45 ਮਿੰਟ ਖਾਲੀ ਪੇਟ ਵਾਕ ਕਰੋ ਤਾਂ ਕਿ ਦੌਰਾਨੇ ਖੂਨ ਮੁਨਜ਼ਮ ਰਹੇ ਤੇ ਉਜ਼ਲਾਤ ਮਜ਼ਬੂਤ ਹੋਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਿਫਾਯਾਬੀ ਹੋਈ ਹੈ ਤੇ ਤੁਸੀਂ ਬੜੀ ਪਾਬੰਦੀ ਨਾਲ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਮੁਕੰਮਲ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ ਇਨਸ਼ਾਅੱਲਾ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਫੈਜ਼ਾਨ ਸਾਹਿਬ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਹਨਾਂ ਦੇ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਭੈਣਾਂ ਭਰਾਵਾਂ ਦੇ ਮੇਲਸ, SMS ਬਹੁਤ ਸਾਰੇ ਮੌਜੂਦ ਨੇ, ਲੇਕਿਨ ਇਸ਼ਾਰਾ ਪ੍ਰੋਗਰਾਮ ਦੇ ਟਾਈਮ ਦਾ ਹੋ ਰਿਹਾ ਕਿ ਵੀ ਉਹ ਖਤਮ ਹੋ ਰਿਹਾ ਤੇ ਮੈਂ ਬਾਕੀ ਮੇਲ ਔਰ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡੀ ਤਸ਼ਰੀਫ ਆਵਰੀ ਤੇ ਬਿਹਤਰੀਨ ਤਿੱਬੀ ਰਹਿਨੁਮਾਈ ਦਾ ਵੀ ਸ਼ੁਕਰੀਆ ਅਦਾ ਕਰਨੀ ਆ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਲੇਕਿਨ ਅਗਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤੇ ਪਾਕਿਸਤਾਨ ਦੇ ਮੁਮਤਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। 6 0 8 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਜਨਾਬ ਅਲੀ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ ਉਸ ਵੇਲੇ ਤੱਕ ਰੱਬ ਰੱਖਾ
0: There's music and then there's magic. One above FM 101.

ਕਿਸ਼ਾਲਾ ਕਹਿਣ ਦੇ ਦਿਲ ਦੀ ਮਸਜਿਦ ਦਾ ਕੋਈ ਗਲਤ ਇਮਾਮ ਨਾ ਹੋਵੇ, ਸ਼ਾਲਾ ਰੱਬ ਸਾਈਂ ਪਰਦੇ ਕਾਇਮ ਰੱਖੇ, ਬੰਦਾ ਖਾਸ ਤੂੰ ਆਮ ਨਾ ਹੋਵੇ। ਰੰਜ ਹੋਵੇ ਪਈ ਖੈਰ ਸਲਾ, ਸ਼ਾਲਾ ਨਿਕਲਿਆ ਸ਼ਾਮ।

ਸ਼ਾਲਾ ਕਹਿੰਦੇ ਦਿਲ ਦੀ ਮਸਜਿਦ ਦਾ ਕੋਈ ਗਲਤ ਇਮਾਮ ਨਾ ਹੋਵੇ। ਦੁਨੀਆ ਕਿਸੀ ਕੇ ਪਿਆਰ ਮੇਂ ਜੰਨਤ ਸੇ ਕਮ ਹੈ।